0: ਜਾਣਦੇ ਆ ਐਮ
1: ਬਿਲਕੁਲ ਲਾਸੇ ਦੇ ਬਸ ਪਛਾਰ ਦਾ ਉਦੋਂ ਚ ਗਰਮੀ ਨੇ ਬਿਲਕੁਲ ਜ਼ੋਨ ਬਚ ਕੇ ਵੀ ਦਿਨ ਬਾਹਰ ਤੱਕ ਲਾਹ ਛੜੇ ਉਹ ਸੀ ਕਿਨਾ ਨੋ ਜ਼ੋਨ ਸੇਫਟੀ ਕਵੀ ਦਿਨ ਲੋ ਬਲਦਾ ਚ ਇਸ਼ਮਾ ਸਨ ਬਲੈਕ ਚ ਘੁੰਮਦਾ ਗਾ ਜ਼ਰੂਰ ਇਸੇ ਮਲਾਈ ਸਹੀ ਦਾ
0: ਬਿਲਕੁਲ ਬਿਲਕੁਲ ਗਰਮੀ ਛੋਲੇ ਇਸ਼ਮਾ ਸਨ ਬਲੈਕ ਮਾਸ਼ਾਅੱਲਾ ਸ਼ਾ ਜ਼ਬਰਦਸਤ ਰਿਜ਼ਲਟ ਦੇ ਗਰਮੀ ਨੇ ਬਦ ਮਖਾ ਬਚ ਵੀ ਔਰ ਗਰਮੀ ਬਦ ਮਖ ਨਾ ਕਈ ਸਵਾਜੀ ਬਦ ਮਖ ਨਾ ਕਾਰਬਲ ਸਪਰੇ ਇਸਤੇਮਾਲ ਖਲ ਗੜੇ ਕੇ ਕਾਰਬਲ ਸਪਰੇ ਦੇ ਸ਼ਕਾਰ ਕੇ ਗਰਮੀ ਛੇ
1: ਜੀ ਬਿਲਕੁਲ ਲਾਸੇ ਸਹੀ ਖਬਰ ਦਾ ਬਿਲਕੁਲ ਠੀਕ ਠਾਕ ਅਲਹਮਦੁਲਿਲਾ ਸਰੰਗੀ ਐਮਐਸ ਡੀ ਬਿਲਕੁਲ ਐਮਐਸ ਡੀ ਦੱਸ ਜੀ ਲਸ਼ਕੇ ਸ਼ਾਂਤੀ ਸਭ ਬਿਜ਼ੀ ਵੋ ਹਨ ਚਲੋ ਸੀ ਸ਼ੋ ਤੱਕ ਖੇਰ ਕੇ ਮਤਲਬ ਰੋ ਆਏ ਦੱਸ ਬਿਜ਼ੀ ਹੋ ਲਸ਼ਕੀ
0: ਅੱਛਾ ਬਸ ਰੁਕੂ ਮੈਂ ਇਸਤੇਮਾਲ ਕਰੀ ਨਾ ਕੋ ਮੌਕੇ ਨਾ

ਸਹੀਂ ਸਨੀ ਹਟਕ ਦਾ ਅੰਬੀਰ ਕਲੀ ਕੇ ਰੱਖਣਾ ਅਕਸਰ ਚੀ ਕਲਬਾ ਦੇ ਜਿਮੀ ਮਸਮ ਸ਼ੋ ਨਜ਼ਮਾ ਪੇ ਬਚਾ ਦਲੇ ਨਮਾ ਡੇਰ ਜ਼ਿਆਦ ਮੁਖਤਲਿਫ ਕਿਸਮ ਕੇ ਕ੍ਰੀਮ ਇਸਤੇਮਾਲ ਕਰ ਮਾਤਾ ਹੀ ਬਹੀ ਰਿਜ਼ਲਟ ਨਾ ਸ਼ਮਿਲਾ ਇਵਾਵ ਰਿਸਕਰ ਰੇਡੀਓ ਬਾਨੀ ਮੇ ਇਕਰਾਮ ਨਾਲਾ ਪ੍ਰੋਗਰਾਮ ਆਵਰੇ ਦੋ ਇਸਮਾ ਕਰੀ ਕ੍ਰੀਮ ਹਵਾਲੇ ਸਰਾਈ ਹਬਰੇ ਕੇ ਵਾਲੇ ਨਮਾ ਹਮ ਅਰੂਸਾ ਸ਼ਾਪਿੰਗ ਸੈਂਟਰ ਨਾ ਇਸਮਾ ਕਰੀ ਕ੍ਰੀਮ ਰਾਵਲ ਮਾਸ਼ਾਅੱਲਾ ਇਵਾ ਹਫਤਾ ਇਸਤੇਮਾਲ ਸਰਾ ਜ਼ਮਾ ਪੇ ਨਰਮੀ ਸਫਾ ਅਹਿਸਤਾ ਸ਼ਵੇ ਕਜ਼ਮਾ ਆਵਾਜ਼ ਸੁਖ ਹਮ ਚਰਦ ਚਰਦ ਆਵਰੀ ਯੂਜ਼ਲੀ ਜ਼ਰੂਰ ਇਸਮਾ ਕਰੀ ਕ੍ਰੀਮ ਇਸਤੇਮਾਲ ਕਰੇ ਇਸਮਾ ਕਰੀ ਕ੍ਰੀਮ ਪੇ ਚੌਦਲੀ ਨਾ ਇਲਾਵਾ ਬਦਨ ਮੰਦੀ ਹਰਸ਼ ਵੀ ਇਸਤਾ ਸੁ ਬਦਨ ਔਰ ਸਰਵਸ ਸੁਜੀ ਯਮ ਸ਼ਮਾਨ ਪਿੰਪਰ ਦੇਵਾਜੀ ਰਿਸ਼ਿਦ ਰਾਸ਼ੀ ਦੁੱਟੋੜ ਮਸਲੋ ਕੇ ਜ਼ਬਰਦਸਤ